0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਬਲਵਿੰਦਰ ਸਿੰਘ ਸੋਢੀ ਤੋਂ ਵਾਰਤਾ ਪੰਜਾਬੀ ਪੱਤਰਕਾਰੀ ਦਾ ਸਫ਼ਰ। ਇਸ ਤੋਂ ਅਲਾਵਾ ਇੱਕ ਆਵਾਜ਼ ਲੜੀ ਹੇਠ ਅਸੀਂ ਤੁਹਾਨੂੰ ਸੁਣਵਾਵਾਂਗੇ ਗੁਰਮੀਤ ਬਾਵਾ ਦੇ ਗਾਏ ਹੋਏ ਕੁਝ ਗੀਤ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਖਾਸ ਚਰਚਾ ਨਾਲ। ਅੱਜ ਵਿਸ਼ਵ ਖੂਨਦਾਨ ਦਾਤਾ ਦਿਵਸ ਹੈ, ਯਾਨੀ ਵਰਲਡ ਬਲੱਡ ਡੋਨਰ ਡੇ। ਹਰ ਸਾਲ 14 ਜੂਨ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਇਹ ਦਿਨ। ਇਸ ਵਿਸ਼ੇਸ਼ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਸਵੈ ਇੱਛੁਕ ਖੂਨਦਾਨੀਆਂ ਦਾ ਧੰਨਵਾਦ ਕਰਨਾ ਹੈ। ਇਹ ਦਿਨ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾਕਟਰ ਕਾਰਲ ਲੈਂਡਸਟੇਨਰ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਮਨੁੱਖੀ ਖੂਨ ਦੇ AB O ਬਲੱਡ ਗਰੁੱਪਾਂ ਦੀ ਖੋਜ ਕੀਤੀ ਸੀ। ਉਹਨਾਂ ਦੀ ਇਸ ਖੋਜ ਨੇ ਚਿਕਿਤਸਾ ਵਿਗਿਆਨ ਦੀ ਦੁਨੀਆ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਂਦੀ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਰਾਹ ਪੱਧਰਾ ਕੀਤਾ। ਖੂਨਦਾਨ ਨੂੰ ਮਨੁੱਖਤਾ ਦਾ ਸਭ ਤੋਂ ਵੱਡਾ ਦਾਨ ਯਾਨੀ ਮਹਾਨ ਦਾਨ ਮੰਨਿਆ ਜਾਂਦਾ ਹੈ। ਮਨੁੱਖੀ ਸਰੀਰ ਵਿੱਚ ਖੂਨ ਦਾ ਕੋਈ ਹੋਰ ਬਦਲ ਨਹੀਂ ਹੈ ਅਤੇ ਇਸ ਨੂੰ ਕਿਸੇ ਫੈਕਟਰੀ ਜਾਂ ਲੈਬੋਰੇਟਰੀ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ। ਇਹ ਸਿਰਫ ਇੱਕ ਇਨਸਾਨ ਦੇ ਸਰੀਰ ਵਿੱਚੋਂ ਹੀ ਦੂਜੇ ਇਨਸਾਨ ਦੇ ਸਰੀਰ ਵਿੱਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਹਾਦਸਿਆਂ ਦੇ ਸ਼ਿਕਾਰ ਲੋਕਾਂ, ਗੰਭੀਰ ਬਿਮਾਰੀਆਂ ਜਿਵੇਂ ਕੈਂਸਰ, ਥੈਲਾਸੀਮੀਆ ਅਤੇ ਜਣੇਪੇ ਦੌਰਾਨ ਔਰਤਾਂ ਨੂੰ ਅਕਸਰ ਖੂਨ ਦੀ ਸਖ਼ਤ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇੱਕ ਖੂਨਦਾਨੀ ਵੱਲੋਂ ਦਿੱਤਾ ਗਿਆ ਖੂਨ ਕਿਸੇ ਮਰ ਰਹੇ ਵਿਅਕਤੀ ਨੂੰ ਨਵਾਂ ਜੀਵਨ ਪ੍ਰਦਾਨ ਕਰ ਸਕਦਾ ਹੈ। ਇੱਕ ਵਾਰ ਕੀਤੇ ਗਏ ਖੂਨਦਾਨ ਨਾਲ 3 ਵੱਖ-ਵੱਖ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਨੇ, ਕਿਉਂਕਿ ਖੂਨ ਨੂੰ ਲਾਲ ਸੈੱਲ, ਪਲਾਜ਼ਮਾ ਅਤੇ ਪਲੇਟਲੈਟਸ ਵਿੱਚ ਵੰਡਿਆ ਜਾ ਸਕਦਾ ਹੈ। ਸਮਾਜ ਵਿੱਚ ਖੂਨਦਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਭੁਲੇਖੇ ਅਤੇ ਅਫਵਾਹਾਂ ਫੈਲੀਆਂ ਹੋਈਆਂ ਨੇ। ਬਹੁਤ ਸਾਰੇ ਲੋਕ ਸੋਚਦੇ ਨੇ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਏ ਜਾਂ ਕੋਈ ਬਿਮਾਰੀ ਲੱਗ ਸਕਦੀ ਏ, ਪਰ ਵਿਗਿਆਨਿਕ ਤੌਰ ਤੇ ਇਹ ਬਿਲਕੁਲ ਗਲਤ ਏ। ਕੋਈ ਵੀ ਸਿਹਤਮੰਦ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਵੇ, ਹਰ 3 ਮਹੀਨਿਆਂ ਬਾਅਦ ਆਸਾਨੀ ਨਾਲ ਖੂਨਦਾਨ ਕਰ ਸਕਦਾ ਏ। ਖੂਨਦਾਨ ਕਰਨ ਤੋਂ ਬਾਅਦ ਸਰੀਰ ਕੁਝ ਹੀ ਦਿਨਾਂ ਵਿੱਚ ਨਵਾਂ ਖੂਨ ਬਣਾ ਲੈਂਦਾ ਏ। ਇਸ ਨਾਲ ਖੂਨਦਾਨੀ ਦੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਕਈ ਸਿਹਤ ਲਾਭ ਹੁੰਦੇ ਨੇ, ਜਿਵੇਂ ਕਿ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਣਾ ਅਤੇ ਸਰੀਰ ਵਿੱਚ ਆਇਰਨ ਦੀ ਮਾਤਰਾ ਸੰਤੁਲਿਤ ਰਹਿਣਾ। ਵਿਸ਼ਵ ਖੂਨਦਾਨ ਦਾਤਾ ਦਿਵਸ ਦੇ ਮੌਕੇ ਤੇ ਦੁਨੀਆ ਭਰ ਵਿੱਚ ਹਸਪਤਾਲਾਂ, ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਖੂਨਦਾਨ ਕੈਂਪ ਲਗਾਏ ਜਾਂਦੇ ਨੇ। ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸੈਮੀਨਾਰ, ਰੈਲੀਆਂ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਂਦੇ ਨੇ। ਨਿਸ਼ਕਰਸ਼ ਵਜੋਂ ਖੂਨਦਾਨ ਕੇਵਲ ਇੱਕ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਇੱਕ ਪਰਮ ਧਰਮ ਏ। ਇਹ ਜਾਤ ਪਾਤ, ਰੰਗ ਅਤੇ ਨਸਲ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਜੋੜਨ ਦਾ ਕੰਮ ਕਰਦਾ ਏ। ਸਾਨੂੰ ਸਾਰਿਆਂ ਨੂੰ ਇਸ ਦਿਨ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਨਿਯਮਿਤ ਰੂਪ ਵਿੱਚ ਖੂਨਦਾਨ ਕਰਾਂਗੇ ਅਤੇ ਦੂਜਿਆਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਾਂਗੇ, ਤਾਂ ਜੋ ਖੂਨ ਦੀ ਕਮੀ ਕਾਰਨ ਕਿਸੇ ਵੀ ਮਾਸੂਮ ਦੀ ਜਾਨ ਨਾ ਜਾਵੇ। ਇਸ ਮਹੱਤਵਪੂਰਨ ਚਰਚਾ ਤੋਂ ਬਾਅਦ ਸਰੋਤਿਓ, ਆਓ ਹੁਣ ਸੁਣਦੇ ਹਾਂ ਬਲਵਿੰਦਰ ਸਿੰਘ ਸੋਢੀ ਤੋਂ ਵਾਰਤਾ ਪੰਜਾਬੀ ਪੱਤਰਕਾਰੀ ਦਾ ਸਫ਼ਰ।
1: ਪੰਜਾਬੀ ਪੱਤਰਕਾਰੀ ਦਾ ਮੁੱਢ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬ ਵਿੱਚ ਇਸ ਦੀਆਂ ਧਾਰਮਿਕ ਤੇ ਸੁਧਾਰਵਾਦੀ ਲਹਿਰਾਂ ਦਾ ਹੈ। 19ਵੀਂ ਸਦੀ ਦੇ ਅੰਤ ਤੋਂ ਪਹਿਲਾਂ ਧਾਰਮਿਕ ਤੇ ਸੁਧਾਰਵਾਦੀ ਲਹਿਰਾਂ ਨੇ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਵਿੱਚ ਆਪਣਾ ਰੋਲ ਨਿਭਾਇਆ। ਪੰਜਾਬੀ ਪੱਤਰਕਾਰੀ ਭਾਰਤੀ ਪੱਤਰਕਾਰੀ ਨਾਲੋਂ ਅੱਧੀ ਪੁਰਾਣੀ ਹੈ, ਭਾਵ 100 ਸਾਲ ਤੋਂ ਵੀ ਘੱਟ। ਭਾਰਤ ਦੇ ਪਹਿਲੇ ਅਖਬਾਰ ਬੰਗਾਲ ਗਜ਼ਟ ਨੇ 21 ਜਨਵਰੀ 1780 ਨੂੰ ਕਲਕੱਤੇ ਤੋਂ ਆਪਣਾ ਪ੍ਰਕਾਸ਼ਨ ਸ਼ੁਰੂ ਕੀਤਾ। ਗੁਰਮੁਖੀ ਅਖਬਾਰ ਪੰਜਾਬੀ ਭਾਸ਼ਾ ਦਾ ਪਹਿਲਾ ਅਖਬਾਰ ਹਫ਼ਤਾਵਾਰੀ ਲਾਹੌਰ ਤੋਂ 10 ਨਵੰਬਰ 1880 ਨੂੰ ਸ਼ੁਰੂ ਹੋਇਆ। ਇਹ ਲਿਥੋ ਪ੍ਰੈਸ 'ਤੇ ਛਪਿਆ ਅਤੇ ਇਸ ਦੇ ਸੰਪਾਦਕ ਭਾਈ ਗੁਰਮੁਖ ਸਿੰਘ ਸਨ। ਇਹ ਅਖਬਾਰ ਸਿੰਘ ਸਭਾ ਲਹਿਰ ਦਾ ਸਮਰਥਕ ਸੀ। ਇਸ ਨੂੰ ਸਿੰਘ ਸਭਾ ਅੰਮ੍ਰਿਤਸਰ ਨੇ 1883 ਵਿੱਚ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੇ 10 ਪੰਨੇ ਸਨ। 1867 ਵਿੱਚ ਅਖਬਾਰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਜੀ ਨਾਂ ਹੇਠ ਦਾ ਪੰਦਰਵਾੜਾ ਸ਼ੁਰੂ ਹੋਇਆ। ਅੰਮ੍ਰਿਤਸਰ ਤੋਂ ਮੁਨਸ਼ੀ ਹਰੀ ਨਾਰਾਇਣ ਅਤੇ ਫਿਰ ਫਿਰਾਇਆ ਲਾਲ ਇਸ ਦੇ ਸੰਪਾਦਕ ਸਨ। ਇਹ ਪੰਜਾਬੀ ਦਾ ਪਹਿਲਾ ਅਖਬਾਰ ਸੀ, ਉਹ ਵੀ ਗੁਰਮੁਖੀ ਲਿਪੀ ਵਿੱਚ। ਇਸ ਪੇਪਰ ਨੂੰ ਹੱਥ ਲਿਖਤ ਕਾਪੀ ਤੋਂ ਛਾਪਿਆ ਜਾਂਦਾ ਸੀ। ਇਸ ਵਿੱਚ ਸਰਕਾਰੀ ਇਸ਼ਤਿਹਾਰ ਅਦਾਲਤੀ ਨੋਟਸ ਛਪਦੇ ਸਨ ਜੋ ਆਮਦਨ ਦਾ ਸਾਧਨ ਕਿਹਾ ਜਾਂਦਾ ਸੀ। ਪੰਜਾਬੀ ਪੱਤਰਕਾਰੀ ਦੇ ਵਿਕਾਸ ਵਿੱਚ ਵੱਖ ਵੱਖ ਸਿੰਘ ਸਭਾਵਾਂ ਅਤੇ ਚੀਫ ਖਾਲਸਾ ਦੀਵਾਨ ਨੇ ਅਹਿਮ ਭੂਮਿਕਾ ਨਿਭਾਈ। ਭਾਵੇਂ 1876 ਤੋਂ ਪਹਿਲਾਂ ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਦੇ ਪਰਚੇ ਛਪ ਚੁੱਕੇ ਸਨ, ਫਿਰ ਵੀ ਪੰਜਾਬੀ ਭਾਸ਼ਾ ਦਾ ਪਹਿਲਾ ਪਰਚਾ ਇਸ ਦੇ ਅਸਲ ਅਰਥਾਂ ਵਿੱਚ ਛਪਿਆ ਜੋ ਲਾਹੌਰ ਤੋਂ ਜੂਨ 1876 ਵਿੱਚ ਭਾਈ ਪ੍ਰਤਾਪ ਸਿੰਘ ਗਿਆਨੀ ਦੁਆਰਾ ਅਕਾਲੀ ਪ੍ਰਕਾਸ਼ ਸਿਰਲੇਖ ਹੇਠ ਛਪਿਆ। ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਇਹ ਪਹਿਲਾ ਸ਼ੁੱਧ ਪੰਜਾਬੀ ਭਾਸ਼ਾ ਦਾ ਪੇਪਰ ਸੀ। ਇਸ ਲਈ 1886 ਵਿੱਚ ਗੁਰਮੁਖੀ ਅਖਬਾਰ ਆਇਆ ਤਾਂ ਭਾਈ ਪ੍ਰਤਾਪ ਸਿੰਘ ਨੇ ਆਪਣਾ ਪੇਪਰ ਬੰਦ ਕਰ ਦਿੱਤਾ ਅਤੇ ਨਵੇਂ ਪੇਪਰ ਨੂੰ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਗੁਰਮੁਖੀ ਅਖਬਾਰ ਦਾ ਵੱਡਾ ਹਿੱਸਾ ਕੇਵਲ ਖਬਰਾਂ ਦੇ ਲਈ ਵਰਤਿਆ ਜਾਣ ਲੱਗਾ ਕਿਉਂਕਿ ਇਸ ਨੂੰ ਪੁਸਤਕ ਦੇ ਰੂਪ ਵਿੱਚ ਸੰਭਾਲਿਆ ਨਹੀਂ ਜਾ ਸਕਦਾ ਸੀ। ਭਾਈ ਗੁਰਮੁਖ ਸਿੰਘ ਨੇ 12 ਜੂਨ 1886 ਨੂੰ ਲਾਹੌਰ ਤੋਂ ਇੱਕ ਹੋਰ ਸਪਤਾਹਿਕ ਅਖਬਾਰ ਸ਼ੁਰੂ ਕੀਤਾ। ਇਹ ਖਾਲਸਾ ਦੀਵਾਨ ਦਾ ਨੁਮਾਇੰਦਾ ਸੀ ਜਿਸ ਨੇ ਤੇਜ਼ੀ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਇਹ ਲਿਥੋ ਪ੍ਰੈਸ 'ਤੇ ਛਪਦਾ ਸੀ। ਪਹਿਲਾਂ ਗਿਆਨੀ ਜੁੰਡਾ ਸਿੰਘ ਨੂੰ ਇਸ ਦਾ ਸੰਪਾਦਕ ਬਣਾਇਆ ਗਿਆ ਅਤੇ ਬਾਅਦ ਵਿੱਚ ਪ੍ਰਸਿੱਧ ਵਿਦਵਾਨ ਅਤੇ ਸੁਧਾਰਕ ਗਿਆਨੀ ਦਿੱਤ ਸਿੰਘ ਨੂੰ ਸੰਪਾਦਕ ਬਣਾਇਆ ਗਿਆ। ਇਹ ਅਖਬਾਰ 3 ਸਾਲ ਤੀਕ ਤਾਂ ਬੜੀ ਚੰਗੀ ਤਰ੍ਹਾਂ ਚੱਲਦਾ ਰਿਹਾ, ਪਰੰਤੂ ਬਾਅਦ ਦੇ ਵਿੱਚ ਮੁਕੱਦਮੇਬਾਜ਼ੀ ਦੇ ਵਿੱਚ ਪੈਣ 'ਤੇ ਫਿੱਕਾ ਪੈ ਗਿਆ। ਬਾਅਦ ਵਿੱਚ 9 ਮਈ 1892 ਨੂੰ ਫਿਰ ਸ਼ੁਰੂ ਹੋਇਆ ਅਤੇ ਇਸ ਨੂੰ ਟਾਈਪ ਪ੍ਰੈਸ 'ਤੇ ਛਾਪਿਆ ਗਿਆ ਅਤੇ ਛਪਾਈ ਵਿੱਚ ਸੁਧਾਰ ਵੀ ਕੀਤਾ ਗਿਆ। ਗਿਆਨੀ ਦਿੱਤ ਸਿੰਘ ਦੀ 1901 ਵਿੱਚ ਅਚਾਨਕ ਮੌਤ ਹੋ ਗਈ ਅਤੇ ਫਿਰ ਭਾਈ ਮਈਆ ਸਿੰਘ ਨੂੰ ਨਵਾਂ ਸੰਪਾਦਕ ਬਣਾਇਆ ਗਿਆ, ਪਰੰਤੂ 1905 ਵਿੱਚ ਇਹ ਅਖਬਾਰ ਅਲੋਪ ਹੀ ਹੋ ਗਿਆ। ਉਸ ਸਮੇਂ ਖਬਰਾਂ ਦਾ ਸ਼ਿੰਗਾਰ, ਕਾਲਮਾਂ ਦੀ ਵੰਡ ਅੱਜ ਕੱਲ੍ਹ ਦੀ ਤਰ੍ਹਾਂ ਨਹੀਂ ਸੀ। ਅਖਬਾਰ ਦੀਆਂ ਸੁਰਖੀਆਂ ਦੇ ਕਈ ਵਾਰ ਸਿੰਗਲ ਜਾਂ ਡਬਲ ਕਾਲਮ ਹੁੰਦੇ ਸਨ, ਇੱਕ ਕਾਲਮ ਇੱਕ ਕੋਨੇ 'ਤੇ ਅਤੇ ਦੂਸਰਾ ਹੋਰ ਥਾਂ ਹੁੰਦਾ ਸੀ। ਕਿਤੇ ਸੰਪਾਦਕੀ ਹੁੰਦੀ ਸੀ, ਕਿਤੇ ਵਿਆਹ ਸ਼ਾਦੀਆਂ ਦੇ ਇਸ਼ਤਿਹਾਰ ਹੁੰਦੇ ਸਨ। ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬੀ ਦਰਪਣ ਪੇਪਰ ਨੇ ਮਹਾਰਾਜਾ ਦਲੀਪ ਸਿੰਘ ਦੀ ਫੋਟੋ 19 ਅਕਤੂਬਰ 1885 ਨੂੰ ਛਾਪੀ। 1888 ਤੋਂ 1890 ਤੱਕ ਗੁਰਮਤ ਪ੍ਰਕਾਸ਼, ਖਾਲਸਾ ਪ੍ਰਕਾਸ਼ ਅਤੇ ਸਿੰਘ ਸਭਾ ਗਜ਼ਟ ਪੇਪਰ ਜਾਰੀ ਹੋਏ। ਲਾਹੌਰਾ ਸਿੰਘ ਸਭਾ ਗਜ਼ਟ ਦੇ ਸੰਪਾਦਕ ਸਨ ਅਤੇ ਇਹ ਪੇਪਰ ਚਸ਼ਮਾ ਨੂਰ ਪ੍ਰੈਸ ਅੰਮ੍ਰਿਤਸਰ ਤੋਂ ਛਪਦਾ ਸੀ ਜੋ ਸਿੰਘ ਸਭਾ ਦਾ ਹਾਮੀ ਸੀ। ਪੰਜਾਬੀ ਭਾਸ਼ਾ ਦੇ ਪੇਪਰ ਅਕਸਰ ਨਕਦੀ ਵਾਲੇ ਹੁੰਦੇ ਸਨ ਜਿਨ੍ਹਾਂ ਨੂੰ ਆਮਦਨ ਬਹੁਤ ਘੱਟ ਹੁੰਦੀ ਸੀ, ਇਹਨਾਂ ਨੂੰ ਘੱਟ ਇਸ਼ਤਿਹਾਰ ਮਿਲਦੇ ਸਨ, ਇਸੇ ਕਰਕੇ ਪਾਠਕਾਂ ਦਾ ਘੇਰਾ ਸੀਮਿਤ ਹੁੰਦਾ ਸੀ। ਪੰਜਾਬੀ ਪੱਤਰਕਾਰੀ ਨੂੰ ਬਹੁਤ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਵਾਰ ਉਹਨਾਂ ਨੂੰ ਪ੍ਰਿੰਟਿੰਗ ਪ੍ਰੈਸ ਹੀ ਨਹੀਂ ਸੀ ਮਿਲਦੀ ਜਾਂ ਫਿਰ ਪ੍ਰੈਸ ਦਾ ਮਾਲਕ ਦੂਸਰੇ ਸਮੂਹ ਨਾਲ ਖੜ੍ਹੇ ਹੋਣ ਕਰਕੇ ਅਖਬਾਰ ਛਾਪਣ ਤੋਂ ਇਨਕਾਰ ਕਰ ਦਿੰਦਾ ਸੀ। ਇਸ ਸਮੇਂ ਦੇ ਦੌਰਾਨ ਪੰਜਾਬੀ ਪੱਤਰਕਾਰੀ ਦਾ ਸੁਰ ਰਾਜਨੀਤਿਕ ਜਾਂ ਬਾਗੀ ਨਹੀਂ ਸੀ। ਇਹਨਾਂ ਸਾਰਿਆਂ ਨੇ ਸਮਾਜਿਕ ਸੁਧਾਰ ਅਤੇ ਸਿੱਖਿਆ ਦੇ ਪ੍ਰਸਾਰ 'ਤੇ ਬਹੁਤ ਜ਼ੋਰ ਦਿੱਤਾ। ਉਸ ਸਮੇਂ ਟਾਈਪ ਪ੍ਰਿੰਟਰ ਘੱਟ ਸਨ, ਪਰੰਤੂ ਪੇਪਰਾਂ ਦੀ ਗਿਣਤੀ ਜ਼ਿਆਦਾ ਸੀ। 1894 ਈਸਵੀ ਵਿੱਚ ਖਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਕਰਕੇ ਪੰਜਾਬੀ ਪੱਤਰਕਾਰੀ ਨੂੰ ਹੋਰ ਅੱਗੇ ਵਧਾਇਆ ਗਿਆ। ਇਸ ਨੇ ਨਿਰਗੁਣ ਆਰਾ ਨਾਂ ਦਾ ਪੰਦਰਵਾੜਾ ਅਖਬਾਰ ਸ਼ੁਰੂ ਕੀਤਾ ਜਿਸ ਤੋਂ ਪਤਾ ਲੱਗਿਆ ਕਿ ਖਾਲਸਾ ਟ੍ਰੈਕਟ ਸੁਸਾਇਟੀ ਦਾ ਪੰਜਾਬੀ ਭਾਸ਼ਾ, ਸਾਹਿਤ, ਲੋਕ, ਸਿੱਖ ਕੌਮ ਅਤੇ ਪੰਜਾਬੀ ਸਮਾਜ ਆਦਿ ਦੀ ਤਰੱਕੀ ਲਈ ਕੀਤਾ ਰੋਲ ਸ਼ਲਾਘਾਯੋਗ ਸੀ। ਵਿਚਾਰਾਂ ਦੀ ਘਾਟ, ਬੁੱਧੀਜੀਵੀਆਂ ਦੀ ਘਾਟ, ਧਾਰਮਿਕ ਗਿਰਾਵਟ, ਨੈਤਿਕ ਗਿਰਾਵਟ ਅਤੇ ਸਮਾਜ ਦੀ ਵਿਗਾੜ ਨੇ ਉਸ ਸਮੇਂ ਦੀ ਨਿਸ਼ਾਨਦੇਹੀ ਕੀਤੀ। ਇਹ ਅਖ਼ਬਾਰ ਬਹੁਤ ਚੰਗਾ ਚੱਲ ਰਿਹਾ ਸੀ। 19ਵੀਂ ਸਦੀ ਦੇ ਅਖੀਰ ਵਿੱਚ ਚਰਨ ਸਿੰਘ ਸ਼ਹੀਦ ਨੇ ਅੰਮ੍ਰਿਤਸਰ ਤੋਂ ਖਾਲਸਾ ਸਮਾਚਾਰ ਪੱਤਰ ਕੱਢਿਆ। ਇਸ ਤਰ੍ਹਾਂ ਅੰਮ੍ਰਿਤਸਰ ਨੂੰ ਪੰਜਾਬੀ ਪੱਤਰਕਾਰੀ ਦਾ ਜਨਮ ਅਸਥਾਨ ਨਹੀਂ ਮੰਨਿਆ ਜਾ ਸਕਦਾ, ਪਰੰਤੂ ਦੂਸਰੇ ਸਥਾਨ 'ਤੇ ਮੰਨਿਆ ਜਾ ਸਕਦਾ ਹੈ। ਖਾਲਸਾ ਸਮਾਚਾਰ ਅਨੇਕਾਂ ਸਾਲ ਤੀਕ ਚੱਲਦਾ ਰਿਹਾ। ਖਾਲਸਾ ਨੌਜਵਾਨ ਬਹਾਦਰ ਪਖਵਾੜਾ 5 ਅਕਤੂਬਰ 1899 ਨੂੰ ਅੰਮ੍ਰਿਤਸਰ

0: ਤੋਂ ਛਪਿਆ। ਇਸ ਦੇ ਪਹਿਲੇ ਸੰਪਾਦਕ ਸੁਰਿੰਦਰ ਸਿੰਘ ਅਕਾਲੀ ਸਨ। ਇਹਨਾਂ ਤੋਂ ਬਾਅਦ ਸਰਦਾਰ ਜਰਨੈਲ ਸਿੰਘ ਸੰਪਾਦਕ ਬਣੇ। ਇਸ ਦੀ ਨੀਤੀ ਧਰਮ ਪ੍ਰਚਾਰ ਦੀ ਸੀ। 1908 ਵਿੱਚ ਇੱਕ ਸਿਰਕੱਢ ਪੇਪਰ ਬੀੜ ਜਾਰੀ ਕੀਤਾ ਗਿਆ, ਜੋ ਸ਼ੁਰੂ ਵਿੱਚ ਮਹੀਨਾਵਾਰ, ਫਿਰ ਪੰਦਰਵਾੜਾ, ਸਪਤਾਹਿਕ ਅਤੇ ਫਿਰ ਰੋਜ਼ਾਨਾ ਅਖਬਾਰ ਬਣ ਗਿਆ। ਇਹ ਇਕੱਲਾ ਪੇਪਰ ਸੀ ਜੋ ਇੱਕ ਦਿਨ ਦੇ ਵਿੱਚ ਦੋ ਵਾਰ ਵੀ ਛਪਦਾ ਸੀ। ਇਸ ਦੇ ਸੰਪਾਦਕ ਚਰਨ ਸਿੰਘ ਸ਼ਹੀਦ ਪੰਜਾਬੀ ਪੱਤਰਕਾਰੀ ਵਿੱਚ ਸਿਰ ਕੱਢ ਸਨ। ਪੇਪਰ ਦੀ ਨੀਤੀ ਤੋਂ ਤੰਗ ਆ ਕੇ ਸਰਦਾਰ ਚਰਨ ਸਿੰਘ ਸ਼ਹੀਦ ਨੇ ਆਪਣੇ ਆਪ ਨੂੰ ਪੇਪਰ ਤੋਂ ਵੱਖ ਕਰ ਲਿਆ ਸੀ। ਪੰਜਾਬੀ ਪੱਤਰਕਾਰੀ ਦਾ ਅਸਲ ਵਿਕਾਸ 1900 ਅਤੇ 1930 ਦੌਰਾਨ ਹੋਇਆ। ਪੰਜਾਬ ਦੀਆਂ ਵੱਖ ਵੱਖ ਰਾਜਨੀਤਿਕ ਅਤੇ ਕੌਮੀ ਲਹਿਰਾਂ, ਖਾਸ ਕਰਕੇ ਅਕਾਲੀ ਲਹਿਰ ਕਾਰਨ ਮੰਨਿਆ ਜਾ ਸਕਦਾ ਹੈ। ਇਹਨਾਂ ਸਾਲਾਂ ਦੌਰਾਨ ਹੀ ਜਲ੍ਹਿਆਂਵਾਲਾ ਬਾਗ, ਕਤਲੇਆਮ, ਰੋਲਟ ਐਕਟ ਵਿਰੋਧੀ ਲਹਿਰ ਤੋਂ ਪੈਦਾ ਹੋਇਆ। ਦੂਜੀ ਸੰਸਾਰ ਜੰਗ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਲਹਿਰ ਕਾਰਨ ਹੋਂਦ ਵਿੱਚ ਆਈ ਅਤੇ ਸਮਾਜਵਾਦੀ ਲਹਿਰ ਵੀ ਹੋਂਦ ਵਿੱਚ ਆਈ। ਇਹਨਾਂ ਅੰਦੋਲਨਾਂ ਨੇ ਸਰਕਾਰ ਵਿਰੋਧੀ ਜਜ਼ਬਾਤ ਨੂੰ ਪ੍ਰਫੁੱਲਿਤ ਕੀਤਾ ਅਤੇ ਪੰਜਾਬੀ ਭਾਸ਼ਾ ਦੇ ਪੇਪਰਾਂ ਅਤੇ ਉਹਨਾਂ ਦੇ ਪਾਠਕਾਂ ਦੀ ਗਿਣਤੀ ਵਿੱਚ ਵੀ ਵਾਧਾ ਕੀਤਾ। ਇਸ ਪੜਾਅ ਵਿੱਚ ਪੰਜਾਬੀ ਪੱਤਰਕਾਰੀ ਨੂੰ ਕਈ ਸੰਕਟਾਂ ਦੇ ਵਿੱਚ ਗੁਜ਼ਰਨਾ ਪਿਆ। ਕੁਝ ਅਖਬਾਰ ਸੂਬੇ ਦੇ ਜਬਰ ਤੋਂ ਬਚਣ ਲਈ ਨਕਲੀ ਸੰਪਾਦਕ ਨਿਯੁਕਤ ਕਰਦੇ ਸਨ ਤਾਂ ਜੋ ਛਾਪੇਮਾਰੀ ਦੇ ਸਮੇਂ ਅਸਲ ਸੰਪਾਦਕ ਨੂੰ ਗ੍ਰਿਫਤਾਰ ਨਾ ਕੀਤਾ ਜਾ ਸਕੇ। ਹੈਰਾਨੀ ਦੀ ਗੱਲ ਹੈ ਕਿ ਪੰਜਾਬੀ ਪਾਠਕਾਂ ਦਾ ਬਹੁਤ ਤੰਗ ਦਾਇਰਾ ਹੋਣ ਦੇ ਬਾਵਜੂਦ ਵੀ ਵੱਖ ਵੱਖ ਵਿਸ਼ਿਆਂ 'ਤੇ ਵੱਖ ਵੱਖ ਵਰਗਾਂ ਦੀ ਅਗਵਾਈ ਕਰਦੇ ਪੰਜਾਬੀ ਭਾਸ਼ਾ ਦੇ ਪੇਪਰ ਸਨ। ਉਸ ਸਮੇਂ ਪੰਜਾਬੀ ਭਾਸ਼ਾ ਦੇ ਪੇਪਰਾਂ ਨੇ ਛੋਟੀਆਂ ਪੈਡਲ ਮਸ਼ੀਨਾਂ ਤੋਂ ਲੈ ਕੇ ਸਿਲੰਡਰ ਮਸ਼ੀਨਾਂ ਤੱਕ ਪ੍ਰਿੰਟਿੰਗ ਮਸ਼ੀਨਾਂ ਸਥਾਪਿਤ ਕੀਤੀਆਂ। ਕਈ ਕਿਸਮਾਂ ਦੇ ਪੰਜਾਬੀ ਅੱਖਰ ਵੀ ਬਣ ਗਏ। ਸੰਨ 1942 ਵਿੱਚ ਸਾਧੂ ਸਿੰਘ ਹਮਦਰਦ ਅਜੀਤ ਅਖਬਾਰ ਦੇ ਪਹਿਲੇ ਸੰਪਾਦਕ ਬਣੇ ਅਤੇ ਅਖਬਾਰ ਪ੍ਰਕਾਸ਼ਿਤ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਇਹ ਅਖਬਾਰ ਉਰਦੂ ਵਿੱਚ ਛਪਦਾ ਸੀ ਅਤੇ ਬਾਅਦ ਵਿੱਚ ਪੰਜਾਬੀ ਦਾ ਅਖਬਾਰ ਬਣਿਆ। 1900 ਤੋਂ 1947 ਦੇ ਦੌਰਾਨ 300 ਤੋਂ ਵੱਧ ਰਸਾਲੇ ਸ਼ੁਰੂ ਹੋਏ, ਜਿਨ੍ਹਾਂ ਵਿੱਚ 27 ਰੋਜ਼ਾਨਾ, 122 ਸਪਤਾਹਿਕ, 7 ਪੰਦਰਵਾੜਾ, 130 ਮਾਸਿਕ, 12 ਦੇ ਕਰੀਬ ਤ੍ਰੈ ਮਾਸਿਕ, ਛਿਮਾਹੀ ਅਤੇ ਸਾਲਾਨਾ ਪ੍ਰਕਾਸ਼ਿਤ ਹੋਏ। ਭਾਰਤ ਦੇ ਕੁਝ ਰਾਜਾਂ ਵਿੱਚ ਵੀ ਪੰਜਾਬੀ ਦੇ ਅਖਬਾਰ ਛਪੇ। ਪੰਜਾਬੀ ਪੱਤਰਕਾਰੀ ਦਾ ਮੁੜ ਤੋਂ ਹੀ ਸਿਹਤ ਦੇ ਨਾਲ ਸੰਬੰਧ ਰਿਹਾ ਹੈ, ਜੋ ਹੁਣ ਤੀਕ ਵੀ ਚੱਲ ਰਿਹਾ ਹੈ। ਪੰਜਾਬੀ ਅਖਬਾਰਾਂ ਦੇ ਹੁਣ ਰੰਗਦਾਰ ਪੰਨੇ ਵੀ ਛਪ ਰਹੇ ਹਨ ਅਤੇ ਰੋਚਕ ਸਮੱਗਰੀ ਹੋਣ 'ਤੇ ਪਾਠਕਾਂ ਦੀ ਗਿਣਤੀ ਵਧੀ ਹੈ। ਪੰਜਾਬੀ ਦੇ ਅਖਬਾਰਾਂ ਵਿੱਚ ਅਜੀਤ, ਪੰਜਾਬੀ ਟ੍ਰਿਬਿਊਨ, ਚੜ੍ਹਦੀ ਕਲਾ, ਜਗਬਾਣੀ, ਸਪੋਕਸਮੈਨ ਆਦਿ ਅਖਬਾਰਾਂ ਵਿੱਚ ਰਾਸ਼ਟਰੀ, ਅੰਤਰਰਾਸ਼ਟਰੀ ਅਤੇ ਸੂਬੇ ਦੇ ਮੁੱਦਿਆਂ ਦੀਆਂ ਖਬਰਾਂ ਛਪਦੀਆਂ ਹਨ। ਬੜੀ ਖੁਸ਼ੀ ਦੀ ਗੱਲ ਹੈ ਕਿ ਅਖਬਾਰਾਂ ਦੀ ਛਪਾਈ ਵਿੱਚ ਕ੍ਰਾਂਤੀਕਾਰੀ ਤਬਦੀਲੀ ਆਈ ਹੈ। ਅਪਸੈਟ ਪ੍ਰੈੱਸਾਂ 'ਤੇ ਅਖਬਾਰਾਂ ਛਪ ਰਹੀਆਂ ਹਨ। ਪੰਜਾਬੀ ਪੱਤਰਕਾਰੀ ਵਿੱਚ ਪੱਤਰਕਾਰ ਦੀ ਪੜ੍ਹਾਈ ਨੂੰ ਹੋਰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਸਮਾਂ ਹੈ ਅਤੇ ਅਖਬਾਰਾਂ ਦੇ ਈ ਪੇਪਰ ਐਡੀਸ਼ਨ ਵੀ ਹੋਂਦ ਵਿੱਚ ਆ ਚੁੱਕੇ ਹਨ, ਜਿਨ੍ਹਾਂ ਨੂੰ ਲੋਕ ਮੋਬਾਈਲ 'ਤੇ ਵੀ ਪੜ੍ਹ ਰਹੇ ਹਨ।
1: ਪੰਜਾਬੀ ਪੱਤਰਕਾਰੀ ਦਾ ਸਫ਼ਰ, ਹੁਣੇ ਅਸੀਂ ਇਹ ਵਾਰਤਾ ਸੁਣ ਰਹੇ ਸੀ ਬਲਵਿੰਦਰ ਸਿੰਘ ਸੋਢੀ ਤੋਂ। ਇੱਕ ਆਵਾਜ਼ ਲੜੀ ਹੇਠ ਆਓ, ਹੁਣ ਅਸੀਂ ਸੁਣਦੇ ਹਾਂ ਗੁਰਮੀਤ ਬਾਵਾ ਦੇ ਗਾਏ ਹੋਏ ਕੁਝ ਗੀਤ। ਵੇਲਿਆ ਦੇ ਚੰਬਾ ਲਾਵਾਂ ਘੜੇ ਦੇ ਕੋਲ, ਆਓ ਸੁਣਦੇ ਹਾਂ ਇਹ ਗੀਤ ਗੁਰਮੀਤ ਬਾਵਾ ਦੀ ਆਵਾਜ਼ ਵਿੱਚ।

ਇੱਕ ਆਵਾਜ਼ ਲੜੀ ਹੇਠ ਅੱਜ ਅਸੀਂ ਸੁਣ ਰਹੇ ਸੀ ਗੁਰਮੀਤ ਬਾਵਾ ਦੇ ਗਾਏ ਹੋਏ ਕੁਝ ਗੀਤ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

0: एक और मेल हमें मिला है नरेंद्र सूथर जी का। ये मेल है हनुमानगढ़ राजस्थान से। इनके साथ है मनोज सूरथर और हिमांशु जी का। इनको प्रोग्राम अच्छा लग रहा है, इसके लिए धन्यवाद। अभी आप सुन रहे थे प्रोग्राम एक ही फिल्म से। ये आकाशवाणी दिल्ली का इंद्रप्रस्थ चैनल है। आइए सुनते हैं समाचार।
1: नमस्कार, ये आकाशवाणी है। खबरों इस बुलेटिन नाल मैं अमन देव। पहला चोण में खबरां। प्रधानमंत्री नरेंद्र मोदी आज फ्रांस के नीस विच इंडो इनोवेट्स का उद्घाटन करेंगे। श्री मोदी फ्रांस के राष्ट्रपति इमैनुअल मैक्रों नाल दुवाली गल्लबात भी करेंगे। प्रधानमंत्री ने कहा कि पिछले 12 सालों में देश विच सेहत संभाल नूं बेहतर अते किफायती बनाने लई कई कदम चुके गए ने। जनगणना 2027 तहत पंजाब च मकाना दे सूचीकरण ते गणना दा पहला पड़ा तय समय च सफलतापूर्वक पूरा हो गया है। केंद्रीय सेहत मंत्री जगत प्रकाश नड्डा ने विश्व खूनदाता दिवस ते लोगों नूं स्वेच्छा नाल खूनदान करन दी अपील कीती है। भारत दा आईसीसी महिला 2020 क्रिकेट विश्व कप विच अपनी मुहिम दी शुरुआत पाकिस्तान खिलाफ मैच नाल करेगा। हुण खबरां विस्थार नाल। प्रधानमंत्री नरेंद्र मोदी अज फ्रांस के राष्ट्रपति इमैनुअल मैक्रों नाल नीस विच इंडिया इनोवेट्स का उद्घाटन करनगे। भारत फ्रांस इनोवेशन साल के हिस्से वजों आयोजित इस समागम विच 120 तों वध भारतीय स्टार्टअप्स आलमी निवेशक तकनालोजी आगू ते उद्यमी इकट्ठे होणगे। इस समागम भारत के तेजी नाल वध रहे नवीनता इकोसिस्टम नूं प्रदर्शित करेगा। इस तों बाद प्रधानमंत्री मोदी ते राष्ट्रपति मैक्रों भारत फ्रांस विशेष आलमी रणनीतिक भाईवाली विच प्रगति की समीक्षा करने लई दुवली गल्लबात करनगे ते मुख खेतरी ते अंतरराष्ट्रीय मुद्दे ते चर्चा करनगे। पहला नीस पहुंचण ते प्रधानमंत्री दा शानदार स्वागत कीता गया। भारतीय भाईचारा ने होटल पहुंच के उन्हां दा निघा स्वागत कीता। प्रधानमंत्री नरेंद्र मोदी ने प्रवासी भारतीय नाल गल्लबात कीती ते सभ्याचारक पेशकारियां दा आनंद माणिया। राष्ट्रपति मैक्रों नाल गल्लबात ते दोपहर दे खाने दी दावत तों बाद श्री मोदी अपने दौरे दे अगले पड़ा ते स्लोवाकिया लई रवाना हो जाणगे। प्रधानमंत्री नरेंद्र मोदी ने कहा कि पिछले 12 सालों में देश में सेहत संभाल को बेहतर और किफायती बनाने के लिए कई अहम कदम चुके गए हैं। एक सोशल मीडिया पोस्ट में उन्होंने कहा कि आयुष्मान भारत योजना गरीबों और लोड़वंदों को इलाज प्रदान करती है, जबकि जन औषधि केंद्र किफायती दवाइयां प्रदान करते हैं। प्रधानमंत्री ने आगे कहा कि मरीजों को घट कीमतों पर स्टेंट और गोडियां पर इम्प्लांट का लाभ हुआ है। इसके अलावा मेडिकल कॉलेजों और सीटों के विस्तार ने डाक्टर बनने के मौके वधाए ने। उन्होंने कहा कि सरकार एक सेहतमंद भारत बनाने लई अणथक मेहनत करती रहेगी। केंद्रीय सड़क आवाजाई ते शाहराह मंत्री नितिन गडकरी ने कहा कि प्रधानमंत्री नरेंद्र मोदी की अगवाई हेठ पिछले दहाके विच देश के सेहत संभाल खेत्र विच वड्डा बदलाव आया है। एक सोशल मीडिया पोस्ट में श्री गडकरी ने कहा कि आयुष्मान भारत योजना तहत करोड़ों लोग नकदी रहत सेहत संभाल हासिल कर रहे हैं। इसका दायरा हुण सीनियर सिटीजन तक भी वधा दिता गया है। उन्होंने कहा कि जन औषधि केंद्रा राही किफायती दर से म्यारी दवाइयां उपलब्ध कराई जा रही ने। केंद्रीय वणज ते उद्योग मंत्री पीयूष गोयल ने कहा है कि भारत अज दुनिया दियां कई वड्डियां सेहत संभाल योजनावां नूं सफलतापूर्वक चला रहा है। एक सोशल मीडिया पोस्ट में उन्होंने कहा कि सरकार का उद्देश्य यह यकीनी बनाना है कि किसी भी परिवार नूं बीमारी कारण माली बोझ का सामना न करना पए। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਜਨਗਣਨਾ 2027 ਤਹਿਤ ਪੰਜਾਬ ਚ ਮਕਾਨਾਂ ਦੇ ਸੂਚੀਕਰਨ ਤੇ ਗਣਨਾ ਦਾ ਪਹਿਲਾ ਪੜਾਅ 15 ਮਈ ਤੋਂ 13 ਜੂਨ 2026 ਤੱਕ ਨੋਟੀਫਾਈ ਸਮੇਂ ਦੌਰਾਨ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਪੰਜਾਬ ਦੇ ਚੀਫ਼ ਪ੍ਰਿੰਸੀਪਲ ਸੈਂਸਸ ਅਫੀਸਰ ਤੇ ਡਾਇਰੈਕਟਰ ਆਫ ਸੈਂਸਸ ਓਪਰੇਸ਼ਨ ਡਾ ਨਵਜੋਤ ਖੋਸਾ ਨੇ ਦਸਿਆ ਕਿ ਪਹਿਲੇ ਪੜਾਅ ਚ ਗਣਨਾ ਦਾ ਕੰਮ ਪੰਜਾਬ ਦੇ 23 ਜ਼ਿਲ੍ਹਿਆਂ ਤੇ 14 ਨਗਰ ਨਿਗਮਾਂ ਵਿਚ ਕੀਤਾ ਗਿਆ। ਉਨ੍ਹਾਂ ਦਸਿਆ ਕਿ ਯੋਜਨਾਬੱਧ ਅਤੇ ਕੁਸ਼ਲ ਗਣਨਾ ਦੀ ਸਹੂਲਤ ਲਈ ਕੁੱਲ 52,564 ਹਾਊਸ ਲਿਸਟਿੰਗ ਬਲਾਕ ਬਣਾਏ ਗਏ ਸਨ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਹਾਲਾਤ ਅਤੇ ਘਰੇਲੂ ਸਹੂਲਤਾਂ ਬਾਰੇ ਵਿਆਪਕ ਅੰਕੜੇ ਤਿਆਰ ਕਰਨ ਤੋਂ ਇਲਾਵਾ ਮਕਾਨ ਸੂਚੀਕਰਨ ਕਾਰਜ ਨੇ ਜਨਗਣਨਾ ਦੇ ਦੂਜੇ ਪੜਾਅ ਲਈ ਜ਼ਰੂਰੀ ਢਾਂਚਾ ਪ੍ਰਦਾਨ ਕੀਤਾ ਹੈ। ਜਨਗਣਨਾ 2027 ਭਾਰਤ ਵਿਚ 16ਵੀਂ ਤੇ ਆਜ਼ਾਦੀ ਤੋਂ ਬਾਅਦ 8ਵੀਂ ਜਨਗਣਨਾ ਹੋਵੇਗੀ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ ਤੇ ਲੋਕਾਂ ਨੂੰ ਸਵੈਇੱਛਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਨੱਡਾ ਨੇ ਕਿਹਾ ਕਿ ਖੂਨਦਾਨ ਕਿਸੇ ਵਿਅਕਤੀ ਨੂੰ ਨਵਾਂ ਜੀਵਨ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਤੇ ਪਵਿੱਤਰ ਮੌਕਾ ਹੈ। ਉਨ੍ਹਾਂ ਨੇ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਵਧਾਉਣ ਤੇ ਜ਼ੋਰ ਦਿੱਤਾ। ਇਸ ਸਾਲ ਵਿਸ਼ਵ ਖੂਨਦਾਤਾ ਦਿਵਸ ਦਾ ਵਿਸ਼ਾ ਮਨੁੱਖਤਾ ਦੀ ਇਕ ਬੂੰਦ, ਖੂਨਦਾਨ ਕਰੋ ਜੀਵਨ ਬਚਾਓ। ਵਿਸ਼ਵ ਖੂਨਦਾਤਾ ਦਿਵਸ ਹਰ ਸਾਲ 14 ਜੂਨ ਨੂੰ ਸੁਰੱਖਿਅਤ ਖੂਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸਵੈਇੱਛਾ ਨਾਲ ਖੂਨਦਾਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਸਰਕਾਰ ਨੇ ਪ੍ਰਸਿੱਧ ਅਰਥ ਸ਼ਾਸਤਰੀ ਪ੍ਰੋਫੈਸਰ ਅਲਕ ਖੈਨ ਸ਼ਰਮਾ ਨੂੰ ਕਿਰਤ ਅੰਕੜਿਆਂ ਅਤੇ ਉੱਚ ਪੱਧਰੀ ਤਕਨੀਕੀ ਮਾਹਿਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਕਮੇਟੀ ਦੇਸ਼ ਵਿਚ ਰੁਜ਼ਗਾਰ ਅਤੇ ਕਿਰਤ ਬਾਜ਼ਾਰ ਦੇ ਅੰਕੜਿਆਂ ਦੀ ਸਮੀਖਿਆ ਕਰੇਗੀ ਅਤੇ ਉਨ੍ਹਾਂ ਨੂੰ ਹੋਰ ਸਟੀਕ, ਵਿਆਪਕ ਅਤੇ ਸਮੇਂ ਸਿਰ ਬਣਾਉਣ ਲਈ ਉਪਾਵਾਂ ਦੀ ਸਿਫਾਰਿਸ਼ ਕਰੇਗੀ। ਇਹ ਕਮੇਟੀ ਭਾਰਤ ਦੇ ਬਦਲਦੇ ਕਿਰਤ ਬਾਜ਼ਾਰ ਦਾ ਵੀ ਅਧਿਐਨ ਕਰੇਗੀ। ਪ੍ਰੋਫੈਸਰ ਸ਼ਰਮਾ ਇਸ ਸਮੇਂ ਮਨੁੱਖੀ ਵਿਕਾਸ ਸੰਸਥਾ ਦੇ ਡਾਇਰੈਕਟਰ ਨੇ। ਉਨ੍ਹਾਂ ਕੋਲ ਰੁਜ਼ਗਾਰ, ਕਿਰਤ, ਗਰੀਬੀ ਅਤੇ ਵਿਕਾਸ ਵਿਚ 40 ਸਾਲ ਤੋਂ ਵੱਧ ਦਾ ਤਜਰਬਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਵੱਧ ਸਮੇਂ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਕਾਲ ਲਈ ਉਨ੍ਹਾਂ ਨੂੰ ਵਧਾਈ ਦੇਣ ਤੇ ਸਰਬੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੂਸਿਕ ਦਾ ਧੰਨਵਾਦ ਕੀਤਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਸਰਬੀਆ ਦੇ ਰਾਸ਼ਟਰਪਤੀ ਦਾ ਉਨ੍ਹਾਂ ਦੇ ਹਾਰਦਿਕ ਵਧਾਈ ਸੰਦੇਸ਼ ਲਈ ਧੰਨਵਾਦ ਕੀਤਾ। ਸਰਬੀਆ ਦੇ ਰਾਸ਼ਟਰਪਤੀ ਦੇ ਹਾਲੀਆ ਭਾਰਤ ਦੌਰੇ ਅਤੇ ਦੌਰੇ ਦੌਰਾਨ ਹੋਈਆਂ ਲਾਹੇਵੰਦ ਚਰਚਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਬੀਆ ਨਾਲ ਆਪਣੀ ਦੋਸਤੀ ਦੀ ਡੂੰਘਾਈ ਨਾਲ ਕਦਰ ਕਰਦਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਦੋਹਾਂ ਦੇਸ਼ਾਂ ਵਿਚਕਾਰ ਭਾਈਵਾਲੀ ਹੋਰ ਮਜ਼ਬੂਤ ਹੋਵੇਗੀ। ਝਾਰਖੰਡ ਵਿਚ ਪਿਛਲੇ 24 ਘੰਟਿਆਂ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਵੱਖ ਵੱਖ ਘਟਨਾਵਾਂ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ 3 ਔਰਤਾਂ ਤੇ 1 ਬੱਚਾ ਸ਼ਾਮਲ ਹੈ। ਪੁਲਿਸ ਨੇ ਦਸਿਆ ਕਿ ਮ੍ਰਿਤਕਾਂ ਵਿਚੋਂ 2 ਰਾਂਚੀ ਅਤੇ 2 ਗੜਵਾ ਜ਼ਿਲ੍ਹਿਆਂ ਦੇ ਸਨ, ਬਾਕੀ ਚਤਰਾ, ਗੇਡੀ ਅਤੇ ਸਰਾਏਕੇਲਾ ਖਰਸਾਵਨ ਜ਼ਿਲ੍ਹਿਆਂ ਤੋਂ ਸਨ। ਅਧਿਕਾਰੀਆਂ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਭਾਰਤ ਅੱਜ ICC ਮਹਿਲਾ 2020 ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਵਿਰੁੱਧ ਮੈਚ ਨਾਲ ਕਰੇਗਾ। ਗਰੁੱਪ ਏ ਦਾ ਇਹ ਮੈਚ ਬਰਮਿੰਗਮ ਦੇ ਐਜਬੈਸਟਨ ਵਿਖੇ ਭਾਰਤੀ ਸਮੇਂ ਅਨੁਸਾਰ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਮਹਿਲਾ 2020 ਅੰਤਰਰਾਸ਼ਟਰੀ ਮੁਕਾਬਲਿਆਂ ਚ ਭਾਰਤ ਨੇ ਪਾਕਿਸਤਾਨ ਨੂੰ 16 ਮੈਚਾਂ ਵਿਚੋਂ 13 ਚ ਹਰਾਇਆ ਹੈ। ਆਸਟ੍ਰੇਲੀਆ ਨੇ ਫੀਫਾ ਵਿਸ਼ਵ ਕੱਪ 2026 ਦੇ ਆਪਣੇ ਪਹਿਲੇ ਗਰੁੱਪ ਡੀ ਮੈਚ ਵਿਚ ਤੁਰਕੀ ਨੂੰ 2-0 ਨਾਲ ਹਰਾ ਦਿੱਤਾ ਹੈ। ਅਮਰੀਕਾ ਦੇ ਨਿਊਜਰਸੀ ਵਿਚ ਗਰੁੱਪ ਸੀ ਦੇ ਇਕ ਹੋਰ ਮੈਚ ਵਿਚ ਅੱਜ ਸਕਾਟਲੈਂਡ ਨੇ ਹੈਤੀ ਨੂੰ 1-0 ਨਾਲ ਹਰਾਇਆ ਹੈ। ਸਕਾਟਲੈਂਡ ਨੇ 28 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਹ ਉਪਲਬਧੀ ਹਾਸਲ ਕੀਤੀ ਹੈ। ਇਸੇ ਗਰੁੱਪ ਵਿਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਮੋਰੋਕੋ ਨਾਲ 1-1 ਦੇ ਡਰਾਅ ਨਾਲ ਕੀਤੀ। ਇਸ ਤੋਂ ਪਹਿਲਾਂ ਕਤਰ ਅਤੇ ਸਵਿਟਜ਼ਰਲੈਂਡ ਵਿਚਕਾਰ ਗਰੁੱਪ ਬੀ ਦਾ ਮੈਚ 1-1 ਨਾਲ ਬਰਾਬਰ ਰਿਹਾ। ਅੱਜ ਸ੍ਰੀਲੰਕਾ ਦੇ ਕੋਲੰਬੋ ਵਿਚ 5,000 ਤੋਂ ਵੱਧ ਨਰਤਕ ਨਰਤਕਿਆਂ ਨੇ ਸਮੂਹਕ ਤੌਰ ਤੇ ਭਾਰਤ ਨਾਟਿਅਮ ਪੇਸ਼ ਕੀਤਾ। ਇਹ ਇਕ ਇਤਿਹਾਸਕ ਸਭਿਆਚਾਰਕ ਮੀਲ ਪੱਥਰ ਹੈ। ਇਸ ਸਮੂਹਕ ਪੇਸ਼ਕਾਰੀ ਨੂੰ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ। ਸ੍ਰੀਲੰਕਾ, ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਹਜ਼ਾਰਾਂ ਨਿਰਤਕਾਂ ਨੇ ਇਸ ਵਿਚ ਹਿੱਸਾ ਲਿਆ। ਇਸ ਸਮਾਗਮ ਦਾ ਉਦੇਸ਼ ਭਾਰਤ ਨਾਟਿਅਮ ਦੀ ਸਦੀਵੀ ਪਰੰਪਰਾ ਨੂੰ ਪ੍ਰਦਰਸ਼ਿਤ ਕਰਨਾ ਅਤੇ ਸਰਹੱਦਾਂ ਤੋਂ ਪਾਰ ਸਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨਾ ਸੀ। ਸ੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨਰ ਸੰਤੋਸ਼ ਝਾ ਨੇ ਕਲਾਕਾਰਾਂ ਅਤੇ ਪ੍ਰਬੰਧਕਾਂ ਤਰਫੋਂ ਗਿਨੀਜ਼ ਵਰਲਡ ਰਿਕਾਰਡ ਪ੍ਰਮਾਣ ਪੱਤਰ ਹਾਸਲ ਕੀਤਾ। ਨਿਰਤਕਾਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਹਾਈ ਕਮਿਸ਼ਨਰ ਨੇ ਕਿਹਾ ਕਿ ਸਭਿਆਚਾਰ ਭਾਰਤ ਅਤੇ ਸ੍ਰੀਲੰਕਾ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ ਦੇ ਨੀਸ ਵਿਚ ਇੰਡੀਆ ਇਨੋਵੇਟਸ ਦਾ ਉਦਘਾਟਨ ਕਰਨਗੇ। ਸ੍ਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਦਵੱਲੀ ਗੱਲਬਾਤ ਵੀ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਦੇਸ਼ ਵਿਚ ਸਿਹਤ ਸੰਭਾਲ ਨੂੰ ਬਿਹਤਰ ਅਤੇ ਕਿਫਾਇਤੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਨੇ। ਜਨਗਣਨਾ 2027 ਤਹਿਤ ਪੰਜਾਬ ਚ ਮਕਾਨਾਂ ਦੇ ਸੂਚੀਕਰਨ ਤੇ ਗਣਨਾ ਦਾ ਪਹਿਲਾ ਪੜਾਅ ਤੈਅ ਸਮੇਂ ਚ ਸਫਲਤਾਪੂਰਵਕ ਪੂਰਾ ਕਰ ਲਿਆ ਗਿਆ ਹੈ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਵਿਸ਼ਵ ਖੂਨਦਾਤਾ ਦਿਵਸ ਤੇ ਲੋਕਾਂ ਨੂੰ ਸਵੈਚਾ ਨਾਲ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਭਾਰਤ ਅੱਜ ICC ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਚ ਆਪਣੀ ਮੁਹਿੰਮ ਦੀ ਸ਼ੁਰੂਆਤ ਪਾਕਿਸਤਾਨ ਖਿਲਾਫ ਮੈਚ ਨਾਲ ਕਰੇਗਾ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।